0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ 'ਚ ਵਰਖਾ ਰੁੱਤ ਵਿੱਚ ਸਿਹਤ ਸੰਭਾਲ ਇਸ ਵਿਸ਼ੇ 'ਤੇ ਡਾਕਟਰ ਸੁਨੀਲ ਐਮ ਰਹੇਜਾ ਨਾਲ ਕੀਤੀ ਗੱਲਬਾਤ ਸੁਣਵਾਵਾਂਗੇ ਅਤੇ ਲੋਕ ਗੀਤ ਵੀ ਸੁਣਾਂਗੇ। ਪਰ ਪਹਿਲਾਂ ਗੱਲ ਕਰਦੇ ਹਾਂ ਵਾਟਰ ਹਾਰਵੈਸਟਿੰਗ ਯਾਨੀ ਮੀਂਹ ਦੇ ਪਾਣੀ ਨੂੰ ਬਚਾਉਣ ਬਾਰੇ। ਵਾਟਰ ਹਾਰਵੈਸਟਿੰਗ ਕੀ ਹੈ? ਇਹ ਉਹ ਪ੍ਰਕਿਰਿਆ ਹੈ ਜਦੋਂ ਬਹੁਤੇ ਮੀਂਹ ਪੈਂਦੇ ਹਨ, ਜਿਸ ਤਰ੍ਹਾਂ ਕਿ ਇਹਨਾਂ ਦਿਨਾਂ ਵਿੱਚ ਬਾਰਿਸ਼ਾਂ ਪੈਣੀਆਂ ਨੇ, ਤਾਂ ਉਸ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਉਣਾ ਏ ਅਤੇ ਉਸ ਨੂੰ ਭਵਿੱਖ 'ਚ ਵਰਤਣ ਲਈ ਇਕੱਠਾ ਕਰਕੇ ਰੱਖਣਾ ਏ, ਜਿਵੇਂ ਪੀਣ ਲਈ, ਸਿੰਚਾਈ ਲਈ ਜਾਂ ਜ਼ਮੀਨ ਦੇ ਪਾਣੀ ਨੂੰ ਰੀਚਾਰਜ ਕਰਨ ਲਈ। ਦਰਅਸਲ ਜ਼ਮੀਨ ਦੇ ਹੇਠਾਂ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਏ, ਕਿਤੇ ਕਿਤੇ ਮੀਂਹ ਵੀ ਘੱਟ ਪੈਂਦਾ ਏ। ਬਦਲਦੇ ਪੌਣ ਪਾਣੀ ਦੇ ਬਦਲਾਵ ਕਰਕੇ ਮੀਂਹ ਦੇ ਪਾਣੀ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੋ ਗਿਆ ਏ। ਇਸ ਨਾਲ ਹੜ੍ਹਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਏ। ਸੁੱਕਾ ਗ੍ਰਸਤ ਇਲਾਕਿਆਂ 'ਚ ਇਹ ਪਾਣੀ ਬਹੁਤ ਕੰਮ ਆਉਂਦਾ ਹੈ। ਫਿਰ ਵੱਧਦੇ ਤਾਪਮਾਨ ਤੇ ਵੱਧਦੀ ਆਬਾਦੀ ਲਈ ਪੀਣ ਦੇ ਪਾਣੀ ਦੀ ਕਮੀ ਹੋ ਰਹੀ ਏ। ਇਹ ਗੰਭੀਰ ਚਿੰਤਾ ਦਾ ਵਿਸ਼ਾ ਏ, ਇਸ ਲਈ ਵਾਟਰ ਹਾਰਵੈਸਟਿੰਗ ਅੱਜ ਦੇ ਸਮੇਂ ਦੀ ਮੰਗ ਏ। ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੇ ਕਈ ਤਰੀਕੇ ਹਨ, ਜਿਵੇਂ ਰੂਫ ਟੌਪ ਰੇਨ ਵਾਟਰ ਹਾਰਵੈਸਟਿੰਗ ਯਾਨੀ ਘਰਾਂ ਤੇ ਇਮਾਰਤਾਂ ਦੀਆਂ ਛੱਤਾਂ ਤੇ ਡਿੱਗਣ ਵਾਲੇ ਮੀਂਹ ਦੇ ਪਾਣੀ ਨੂੰ ਪਾਈਪ ਲਾਈਨਾਂ ਦੇ ਜ਼ਰੀਏ ਇਕੱਠਾ ਕੀਤਾ ਜਾਂਦਾ ਹੈ। ਦੂਜਾ, ਮੀਂਹ ਦੇ ਪਾਣੀ ਨੂੰ ਫਿਲਟਰ ਕਰਕੇ ਸਿੱਧਾ ਹੀ ਸਟੋਰੇਜ ਟੈਂਕ ਵਿੱਚ ਜਮ੍ਹਾਂ ਕਰ ਲਿਆ ਜਾਂਦਾ ਏ। ਤੀਜਾ, ਜ਼ਮੀਨ 'ਚ 4-4 ਇੰਚ ਦੀ ਦੂਰੀ ਤੇ ਛੇਕ ਕੀਤੇ ਜਾਂਦੇ ਹਨ, ਜਿਸ ਨਾਲ ਪਾਣੀ ਜ਼ਮੀਨ ਦੇ ਅੰਦਰ ਚਲਾ ਜਾਂਦਾ ਹੈ, ਯਾਨੀ ਹੇਠਲੀ ਜ਼ਮੀਨ ਪਾਣੀ ਨੂੰ ਸੋਖ ਲੈਂਦੀ ਹੈ ਤੇ ਉਹ ਜ਼ਮੀਨ ਦੇ ਬਹੁਤ ਹੇਠਾਂ ਗਏ ਪਾਣੀ ਨੂੰ ਉਤਾਂਹ ਖਿੱਚ ਲੈਂਦਾ ਹੈ। ਇਸ ਨੂੰ ਗਰਾਊਂਡ ਵਾਟਰ ਰੀਚਾਰਜ ਕਰਨਾ ਕਹਿੰਦੇ ਨੇ। ਇੱਕ ਤਰੀਕਾ ਹੈ ਸਰਫੇਸ ਰਨ ਆਫ ਹਾਰਵੈਸਟਿੰਗ। ਇਸ ਦੇ ਤਹਿਤ ਖੇਤ, ਪਾਰਕ ਜਾਂ ਖੁੱਲੀਆਂ ਥਾਵਾਂ ਤੇ ਬਾਰਿਸ਼ ਤੇ ਵਗਦੇ ਪਾਣੀ ਨੂੰ ਤਲਾਅ, ਚੈੱਕ ਡੈਮ ਜਾਂ ਖਾਈਆਂ 'ਚ ਰੋਕਿਆ ਜਾਂਦਾ ਏ। ਮੀਂਹ ਦੇ ਇਕੱਠੇ ਕੀਤੇ ਪਾਣੀ ਨੂੰ ਟੈਂਕੀਆਂ 'ਚ ਜਮ੍ਹਾਂ ਕਰਕੇ ਉਸ 'ਚ ਮੌਜੂਦ ਮਿੱਟੀ, ਧੂੜ ਨੂੰ ਅਲੱਗ ਕਰਨ ਲਈ ਕੰਕਰੀਟ, ਚਾਰਕੋਲ ਆਦਿ ਦੀ ਵਰਤੋਂ ਕਰਕੇ ਸਾਫ਼ ਕਰਕੇ ਮੁੜ ਬੋਰਵੈਲ 'ਚ ਭੇਜਿਆ ਜਾਂਦਾ ਏ। ਭਾਰਤ 'ਚ ਪੁਰਾਣੇ ਸਮੇਂ ਤੋਂ ਹੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਰੱਖਿਆ ਜਾਂਦਾ ਰਿਹਾ ਹੈ। ਸਾਡੇ ਵੱਡੇ ਵਡੇਰੇ ਪਾਣੀ ਨੂੰ ਸਾਂਭਣ ਦੀ ਕਲਾ 'ਚ ਮਾਹਰ ਸਨ। ਆਓ ਅਸੀਂ ਵੀ ਮੀਂਹ ਦੇ ਪਾਣੀ ਨੂੰ ਸਾਂਭ ਕੇ ਰੱਖੀਏ, ਇਹ ਅਸੀਂ ਆਪਣੇ ਲਈ ਹੀ ਸਾਂਭਣਾ ਏ। ਤੇ ਹੁਣ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ ਹੇਠ ਵਰਖਾ ਰੁੱਤ ਵਿੱਚ ਸਿਹਤ ਸੰਭਾਲ ਵਿਸ਼ੇ ਤੇ ਡਾਕਟਰ ਸੁਨੀਲ ਐਮ ਰਹੇਜਾ ਨਾਲ ਕੀਤੀ ਗੱਲਬਾਤ ਸੁਣਵਾ ਰਹੇ ਹਾਂ। ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ ਬਰਾੜ।
1: ਸਾਡੇ ਦੇਸ਼ ਵਿੱਚ ਵੰਨ ਸੁਵੰਨੀਆਂ ਰੁੱਤਾਂ ਦਾ ਦੌਰ ਚੱਲਦਾ ਰਹਿੰਦਾ ਹੈ। ਵੱਖ ਵੱਖ ਤਰ੍ਹਾਂ ਦੇ ਮੌਸਮ, ਵੱਖ ਵੱਖ ਤਰ੍ਹਾਂ ਦੀਆਂ ਰੁੱਤਾਂ ਜੋ ਸਾਡੇ ਦੇਸ਼ ਦਾ ਸ਼ਿੰਗਾਰ ਨੇ। ਅਤੇ ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਵਰਖਾ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ। ਬਰਸਾਤ ਦਾ ਜੋ ਮੌਸਮ ਹੈ ਲਗਭਗ ਸ਼ੁਰੂ ਹੋ ਚੁੱਕਿਆ ਹੈ। ਅਤੇ ਇਸ ਵਰਖਾ ਦੇ ਮੌਸਮ ਦੇ ਵਿੱਚ ਸਾਡੀ ਸਿਹਤ ਨੂੰ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਵਰਖਾ ਰੁੱਤ ਦੇ ਵਿੱਚ ਅਸੀਂ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਹੈ, ਸਿਹਤ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ, ਸਿਹਤ ਸੰਭਾਲ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਅਤੇ ਇਸ ਵਰਖਾ ਰੁੱਤ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਕਿਸੇ ਨੂੰ ਕੋਈ ਬਿਮਾਰੀ, ਕੋਈ ਸਮੱਸਿਆ ਜੋ ਵਰਖਾ ਦੇ ਵਿੱਚ ਆ ਸਕਦੀ ਹੈ ਤਾਂ ਉਹਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ, ਇਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਸਿਹਤ ਸੰਭਾਲ ਵਿੱਚ। ਅਤੇ ਸਾਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਨੀਲ ਐਮ ਰਹੇਜਾ ਜੀ। ਡਾਕਟਰ ਸੁਨੀਲ ਐਮ ਰਹੇਜਾ ਜੀ ਡਾਇਰੈਕਟਰ ਕੰਸਲਟੈਂਟ ਇੰਟਰਨਲ ਮੈਡੀਸਨ ਅਤੇ ਫਾਰਮਰ ਡਾਇਰੈਕਟਰ ਜਨਰਲ ਹੈਲਥ ਸਰਵਿਸਿਜ਼ ਅਤੇ ਉਹ ਮੈਡੀਕਲ ਸੁਪਰੀਡੈਂਟ ਜੀ ਬੀ ਪੰਥ ਹੋਸਪਿਟਲ ਦਿੱਲੀ ਨੇ। ਡਾਕਟਰ ਰਹੇਜਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ।
2: ਧੰਨਵਾਦ।
1: ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਜਿਵੇਂ ਹੁਣ ਵਰਖਾ ਦੀ ਰੁੱਤ ਜਾਂ ਬਰਸਾਤ ਦਾ ਮੌਸਮ ਸ਼ੁਰੂ ਹੋ ਰਿਹਾ, ਹਾਲਾਂਕਿ ਇਹਨੂੰ ਬਹੁਤ ਅੱਛਾ ਮੰਨਿਆ ਜਾਂਦਾ ਸਾਹਿਤ ਦੇ ਵਿੱਚ, ਗੀਤਾਂ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਇਹਨੂੰ ਅੱਛਾ ਮੌਸਮ ਮੰਨਿਆ ਜਾਂਦਾ, ਫਿਰ ਵੀ ਤੁਸੀਂ ਸਿਹਤ ਪੱਖੋਂ ਇਸ ਮੌਸਮ ਬਾਰੇ ਕੀ ਕਹਿਣਾ?
2: ਜਿਵੇਂ ਅਸੀਂ ਕਹਿੰਦੇ ਹਾਂ ਕਿ ਬਰਸਾਤ ਦਾ ਮੌਸਮ ਸੁਹਾਵਣਾ ਮੌਸਮ ਹੈ, ਬਹੁਤ ਹੀ ਮਤਲਬ ਆਨੰਦਦਾਇਕ ਮੌਸਮ ਹੈ, ਲੇਕਿਨ ਇਹਦੇ ਨਾਲ ਬਿਮਾਰੀਆਂ ਵੀ ਬਹੁਤ ਸਾਰੀਆਂ ਜੁੜੀਆਂ ਨੇ। ਤੁਸੀਂ ਅਗਰ ਧਿਆਨ ਨਹੀਂ ਰੱਖਿਆ ਆਪਣੀ ਸਿਹਤ ਦਾ ਤਾਂ ਤੁਹਾਨੂੰ ਬਿਮਾਰੀਆਂ ਹੋਣ ਦਾ ਵੀ ਖਤਰਾ ਵੱਧ ਜਾਂਦਾ ਹੈ। ਜਿਵੇਂ ਕਿ ਸਭ ਤੋਂ ਜ਼ਿਆਦਾ ਜੋ ਕੋਮਨ ਹੈਗੀ ਹੈ ਮੌਸਮ ਵਿੱਚ, ਮੌਸਮ ਬਦਲ ਰਿਹਾ, ਟੈਂਪਰੇਚਰ ਬਦਲ ਰਿਹਾ, ਹਿਊਮਿਡ ਵੈਦਰ ਹੈਗਾ ਥੋੜ੍ਹਾ ਜਿਹਾ, ਅਤੇ ਉਹਦੇ 'ਚ ਵਾਇਰਲ ਇਨਫੈਕਸ਼ਨ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਹੈ। ਅਤੇ ਸਾਡੇ ਕੋਲ

0: ਅਸੀਂ ਪੂਰਾ ਸਵਸਥ ਰਹਿ ਕੇ ਮਜ਼ਾ ਲੈ ਸਕਦੇ ਹਾਂ। ਰੈਗੂਲਰ ਐਕਸਰਸਾਈਜ਼ ਕਰੀਏ ਤਾਂ ਕਿ ਸਾਡੀ ਇਮਿਊਨਿਟੀ ਵੀ ਅੱਛੀ ਰਹੇ, ਇਹ ਵੀ ਬਹੁਤ ਜ਼ਰੂਰੀ ਹੈ। ਨੀਂਦ ਪੂਰੀ ਲੈਣੀ ਹੈ ਤਾਂ ਕਿ ਸਾਡਾ ਜਿਹੜਾ ਪ੍ਰਤੀਰੋਧਕ ਕਸ਼ਮਤਾ ਹੈ, ਜਿਸ ਨੂੰ ਇਮਿਊਨਿਟੀ ਕਹਿੰਦੇ ਹੈ, ਇਮਿਊਨਿਟੀ ਅੱਛੀ ਰਹੇਗੀ ਤਾਂ ਵੈਸੇ ਬਿਮਾਰ ਘੱਟ ਪਾਂਗੇ।
1: ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਵਰਖਾ ਰੁੱਤ ਦੀਆਂ ਜੋ ਵੀ ਬਿਮਾਰੀਆਂ ਨੇ, ਜੋ ਵੀ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਤੋਂ ਬਚਣ ਦਾ ਇੱਕ ਜਿਹੜਾ ਸੌਖਾ ਤਰੀਕਾ ਕਿ ਸਫਾਈ ਰੱਖਣਾ।
0: ਬਿਲਕੁਲ,
1: ਅਸੀਂ ਆਪਣੇ ਸਰੀਰ ਦੀ ਸਫਾਈ ਰੱਖੀਏ, ਆਪਣੇ ਘਰ ਦੀ ਸਫਾਈ ਰੱਖੀਏ, ਆਪਣਾ ਜਿਹੜਾ ਖਾਣਾ ਬਣਾਉਂਦੇ ਹਾਂ ਉਹ ਸਫਾਈ ਰੱਖੀਏ, ਅਤੇ ਪੂਰੇ ਮੁਹੱਲੇ ਦੀ ਆਸ ਪੜੋਸ ਦੀ ਸਫਾਈ ਰੱਖੀਏ, ਕਿਤੇ ਪਾਣੀ ਰੁਕਣ ਨਾ ਦੇਈਏ ਉੱਤੇ, ਅਤੇ ਮੱਛਰ ਮੱਖੀ ਪੈਦਾ ਨਾ ਹੋਣ ਦੇਈਏ, ਤਾਂ ਅਸੀਂ ਵਰਖਾ ਰੁੱਤ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਆਉਂਦੀਆਂ ਸਾਰੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ, ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਅਤੇ ਇਸ ਬਰਸਾਤ ਦੇ ਮੌਸਮ ਦਾ ਆਨੰਦ ਲੈ ਸਕਦੇ।
0: ਬਿਲਕੁਲ ਲੈਣਾ ਚਾਹੀਦਾ।
1: ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
2: ਸਿਹਤ ਸੰਭਾਲ ਇਸ ਪ੍ਰੋਗਰਾਮ 'ਚ ਹੁਣੇ ਤੁਸੀਂ ਵਰਖਾ ਰੁੱਤ ਵਿੱਚ ਸਿਹਤ ਸੰਭਾਲ ਵਿਸ਼ੇ ਤੇ ਡਾਕਟਰ ਸੁਨੀਲ ਐਮ ਰਹੇਜਾ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਲਵਿੰਦਰ ਸਿੰਘ ਬਰਾੜ। ਤੇ ਹੁਣ ਸੁਣਦੇ ਹਾਂ ਕੁਝ ਲੋਕ ਗੀਤ। ਲੋ ਸੁਣੋ ਊਸ਼ਾ ਸੇਠ ਨੂੰ।

ਕੀ ਤੁਸੀਂ ਊਸ਼ਾ ਸੇਠ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇਹ ਲੋਕ ਗੀਤ ਨੀ ਚਰਖਾ ਬੋਲ ਪਿਆ ਹਰ ਗੱਲ ਨਾਲ ਭਰਦਾ ਹੁੰਗਾਰੇ ਕਲਾਕਾਰ ਨੇ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ